ਭਲਾ ਰੇ ਬੁਆਸ ਮਾਲਿਨ ਤੰਗ ਦਾਸ ਮਾਂ ਮਾਲਿਨ ਤੰਗੀ ਕਟੀ ਬਾਬੂ ਸੂ ਗਿਆਨ ਕਥਾ ਨਾ ਤੇ ਗੋਸ ਏ ਕਟੀ ਬਾਬੂ।